0: ਡਰਾਈਵਰ ਵੱਲੋਂ ਦਿਲ ਖੋਲ ਕੇ ਸਾਡਾ ਸਵਾਗਤ ਹੈ ਅੱਜ ਮਿਊਜ਼ਿਕ ਅਵਾਰਡ ਦੇ ਵਿੱਚ।
1: ਥੈਂਕ ਯੂ।
0: ਕਿਹੋ ਜਿਹਾ ਲੱਗ ਰਿਹਾ? ਮੇਰੇ ਖਿਆਲ ਪਹਿਲੀ ਦਫ਼ਾ ਤੁਸੀਂ ਇੱਧਰ ਆ ਰਹੇ ਹੋ ਸਾਡੇ ਅਵਾਰਡ ਦੇ ਵਿੱਚ।
1: ਹਾਂਜੀ ਜੀ, ਸਾਨੂੰ ਬਹੁਤ ਵਧੀਆ ਲੱਗ ਰਿਹਾ ਤੋ ਅਸੀਂ ਉਮੀਦ ਕਰਦੇ ਹਾਂ ਕਿ ਇੱਦਾਂ